0: ਦਾ ਵਠਣੀ ਪਾਉਂਦੀ ਮਾਇਰੇ ਅਮਰਾਜ ਨੱਕ ਕੰਨ ਗੱਲੋ ਪੁਰਾਣੋ ਨਜ਼ਲੋ ਨਿਛੋ ਮੱਥੇ ਜੋ ਸੂਰ ਨਜ਼ਰ ਜੀ ਕਮਜ਼ੋਰੀ ਕੰਨ ਜੋ ਸੂਰ ਘੱਟ ਬੁਧਣ ਮੇ ਅਚਣ ਸ਼ੁਗਰ ਬਲੱਡ ਪ੍ਰੈਸ਼ਰ ਦਿਲ ਜਾ ਮਰਜ਼ ਫਾਲਜ ਖੰਘ ਟੀਬੀ ਮਾਦੇ ਜੀ ਅਲਸਰ ਮਾਦੇ ਜੀ ਜਲਨ ਦਿਲੀ ਜੋ ਵਧਣ ਜਿਗਰ ਜਾ ਮਰਜ਼ ਹੈਪਾਟਾਈਟਸ ਬੀ ਸੀ ਗੁਰਦੇ ਜੀ ਪਥਰੀ ਮਸਾਨੇ ਜੀ ਪਥਰੀ ਜੋ ਬਗੈਰ ਆਪਰੇਸ਼ਨ ਜੇ ਕਾਮਯਾਬ ਇਲਾਜ ਕਯੋ ਵਣੇ ਥੋ ਗੁਰਦਨ ਜੋ ਇਨਫੈਕਸ਼ਨ ਚਿਹਰੇ ਜੋ ਰੰਗ ਸਾਂਵਰੋ ਚਿਹਰੇ ਜੀ ਖਾਰਿਸ਼ ਫਟ ਫੁਰੜਿਓ ਬਾਰਨ ਮੇ ਕਦ ਜੋ ਨ ਵਧਣ ਮਰਦਨ ਐਂ ਔਰਤਨ ਮੇ ਵਜ਼ਨ ਜੋ ਨ ਵਧਣ ਉਨਨ ਸਭਨੀ ਬਿਮਾਰਨ ਜੋ ਕਾਮਯਾਬ ਇਲਾਜ ਕਯੋ ਵਣੇ ਥੋ ਰਾਬਤੇ ਲਏ 0301-9196-851।
1: खुशखबरी, क्या आप बालों के झड़ने से परेशान हैं? अब फिक्र छोड़िए, शहर मेहरापुर में रोशन स्किन एलर्जी एंड लेजर क्लिनिक लेकर आया है बालों की जदीद और मौसर इलाज एक्सोसोम्स एंड पीआरपी ट्रीटमेंट के साथ बालों का झड़ना कम करने में मददगार कमजोर जड़ों को मजबूत बनाए नए बालों की निशोनुमा में मदद दे बालों को घना और सेहतमंद बनाए घने मजबूत और खूबसूरत बालों के लिए आज ही राब्ता करें रोशन स्किन एलर्जी एंड लेजर क्लिनिक नज़्द रेलवे फाटक अक्सा मस्जिद थरी रोड मेहरापुर 03003385 69।